0: जी एक बार फिर आपका हार्दिक स्वागत, मैं रणबीर चौहान आपकी सेवा में हाजिर हूँ और स्टूडियोज का नंबर 416-593-0055 और आपको ले चलते हैं मिल्टन फोर्ड लिंकन और बढ़िया बढ़िया आपको डील्स लेकर देंगे। दानिश जी वेलकम सर, कैसे हैं आप?
1: बिल्कुल ठीक ठाक सर, सत श्री अकाल जी, थोनू थोड़े सुनने वाले सारे श्रोतियां नूं सत श्री अकाल
0: जी। सत श्री अकाल जी, बहुत बहुत धन्यवाद। और दसो कि मिल्टन फोर्ड लिंकन ते की स्पेशल चल रहा है?
1: मिल्टन फोर्ड लिंकन ते स्पेशल चल रहा है जी ऑन एवरी व्हीकल okay. कोई भी फोर्ड का प्रोडक्ट वो भावे ब्रोंको होन, ब्रोंको स्पोर्ट होन, F-150s होन, एक्सप्लोरर्स होन, एक्सपेडिशंस होन, सब तो वधिया गल मैं थोनू दसदा जी मिल्टन फोर्ड दी इस वक्त ए है सारे व्हीकल्स इन स्टॉक ने।
0: अच्छा, वेरी गुड।
1: उत्तों तुसी आपदी कार, आपदी कोई भी कार जिहदा थोनू कोई टेंशन है, कोई ओदी फाइनेंसिस पए है, लेके आओ, ट्रेड कराओ, बेस्ट प्राइसेस लाओ ते नवी गड्डी लेके घरे जाओ। ਤੁਸੀਂ ਆਪਣੀ ਪੈਨਸ਼ਨਾਂ ਦੀ ਚਾਬੀ ਇੱਥੇ ਰੱਖ ਕੇ ਜਾਣੀ ਹੈ ਤੇ ਸੁੱਖਾਂ ਦੀ ਚਾਬੀ ਇੱਥੋਂ ਲੈ ਕੇ ਜਾਣੀ ਹੈ।
0: ਵਾਹ ਵਾਹ, ਬਿਊਟੀਫੁਲ, ਵੈਰੀ ਨਾਈਸ। ਤੇ ਔਰ ਟਾਈਮਿੰਗਸ ਕੀ ਨੇ ਆਪਣੇ ਸ਼ੋਰੂਮ ਦੇ?
1: ਟਾਈਮਿੰਗਸ ਹੈਗੇ ਨੇ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੂਰੇ ਵੀਕ ਚ, ਤੇ ਵੀਕਐਂਡ ਤੇ ਸੈਟਰਡੇ ਨੂੰ ਹੈਗੇ ਨੇ 9 to 5।
0: ਦੈਟਸ ਵੰਡਰਫੁਲ। 655 ਮੇਨ ਸਟ੍ਰੀਟ ਈਸਟ ਮਿਲਟਨ ਤੁਸੀਂ ਪਹੁੰਚਣਾ ਔਰ ਨੰਬਰ ਨੋਟ ਕਰ ਲਓ 905-875-FORD याद रखो 3673-905-875-3673। या तुसी अपना डायरेक्ट नंबर देना चाहो तो दानिश जी दे सकते हो।
1: मेरा डायरेक्ट नंबर हैगा जी 617-747-713-3130।
0: 647-713-3130 रिकॉर्ड 647। एनीथिंग एल्स वांट टू ऐड सर?
1: ਸਰ ਬਾਕੀ ਜ਼ੀਰੋ ਫਾਈਨੈਂਸਿੰਗ ਦੀਆਂ ਵੀ ਆਪਸ਼ਨਸ ਹੈਗੀਆਂ ਨੇ ਤੇ ਹੋਰ ਫੋਰਡ ਦੇ ਨਵੇਂ ਪਲਾਨਸ ਵੀ ਹੈਗੇ ਨੇ, ਮਤਲਬ ਬੈਸਟ ਡੀਲਸ ਚੱਲ ਰਹੀਆਂ ਨੇ। ਇਟ ਇਜ਼ ਕੰਪੈਰੇਟਿਵਲੀ ਪਿਛਲੇ 4 ਸਾਲਾਂ ਚ ਅਕਟੂਬਰ ਬੈਸਟ ਅਕਟੂਬਰ ਪ੍ਰਾਈਸਿੰਗ ਹੈ।
0: ਵਾਹ, ਵੈਰੀ ਨਾਈਸ। ਔਰ 647-713-3130 ਤੇ ਗੱਲਬਾਤ ਕਰੋ, ਦਾਨਿਸ਼ ਜੀ ਨੂੰ ਮਿਲੋ ਔਰ ਅਨਿਲ ਚੋਪੜਾ ਜੀ ਨੰਬਰ 1 ਸੇਲਸ ਪਰਸਨ ਇਨ ਕੈਨੇਡਾ ਸਿਨ ਸੋ ਮੈਨੀ ਈਅਰਸ, ਇਨਕੀ ਪੂਰੀ ਟੀਮ ਕੋ ਵੀ ਆਪ ਮਿਲ ਸਕਤੇ ਹੋ ਔਰ 647-713-3130 ਮਿਲਟਨ ਫੋਰਡ ਲਿੰਕਨ ਐਡਰੈਸ ਇੱਕ ਵਾਰ ਫਿਰ ਨੋਟ ਕਰ ਲਓ 655-655 ਮੇਨ ਸਟ੍ਰੀਟ ਈਸਟ ਇਨ ਮਿਲਟਨ 905-875-3673। थैंक यू सो मच सर, विश यू ऑल द बेस्ट।
1: सत श्री अकाल
0: जी। यू आर लिसनिंग टू एशियन कनेक्शन। आई नंबर इज 416-910-2000 जी। और एक बार फिर आपका हार्दिक स्वागत। और गृह जी जिहड़े कल दे मैचेस हो रहे ने उहदे बारे मैनूं मैसेज आया सी कि कड़े-कड़े मैच और कब कब होंगे?
2: ਕੱਲ ਸਵੇਰੇ ਜੀ ਮੈਚ ਹੋ ਰਿਹਾ, ਟੈਸਟ ਮੈਚ ਪਹਿਲੇ ਅਰਲੀ ਮਾਰਨਿੰਗ ਸਾਊਥ ਅਫਰੀਕਾ ਔਰ ਆਸਟ੍ਰੇਲੀਆ ਦਾ, ਔਰ ਉਸ ਤੋਂ ਬਾਅਦ ਪਾਕਿਸਤਾਨ ਸ਼੍ਰੀਲੰਕਾ ਜਿਹੜਾ 9 ਵਜੇ T20 ਗੇਮ ਤੁਸੀਂ ਦੇਖ ਸਕਦੇ ਹੋ, ਔਰ 9:30 ਤੇ ਇੰਡੀਆ ਔਰ ਵੈਸਟ ਇੰਡੀਜ਼ ਦਾ ਸੈਕੰਡ T20 ਗੇਮ ਆ, ਉਹ ਵੀ ਤੁਸੀਂ ਦੇਖ ਸਕਦੇ ਹੋ। ਔਰ IPL ਨੋਟ ਟੂ ਫਾਰ,
0: ਸੋਰੀ ਟਾਈਮ ਕੌਣ ਸਾ?
2: 9:30 ਇੰਡੀਆ ਵੈਸਟ ਇੰਡੀਜ਼
0: ਲਗਾਤਾਰ
2: ਚੌਕੇ ਛੱਕੇ ਬਾਰਡਰ ਦੇ ਉਧਰ ਵੀ ਤੇ ਉਧਰ ਵੀ ਬਹੁਗੇ, ਟੋਰਾਂਟੋ ਚ ਬੈਠੇ ਆਪਣੇ ਜਿਹੜੇ ਲਿਸਨਰਸ ਹੈਗੇ ਉਹਨਾਂ ਤੱਕ ਲਾਈਵ ਕਵਰੇਜ ਲੈ ਕੇ ਆਵਾਂਗੇ। ਟੈਸਟ

0: ਖਾਲਸਾ ਟਰੈਵਲ ਐਂਡ ਟੂਰਸ ਹੁਣ ਤਿੰਨ ਲੋਕੇਸ਼ਨ ਤੋਂ ਤੁਹਾਡੀ ਸੇਵਾ 'ਚ ਹਾਜ਼ਰ। ਬ੍ਰੈਂਪਟਨ, ਮਿਸਿਸਾਗਾ ਤੇ ਰੈਕਸਡੇਲ। ਹੈੱਡ ਆਫਿਸ ਦਾ ਨੰਬਰ 416-768-8800।
1: 416-748-8800।
2: Kia of Brampton, the number one Kia store in GTA.
3: Number one in customer care.
2: Number one in volume.
3: Or number one in price list.
2: Largest selection of new and used cars.
3: 100,000 kilometers bumper to bumper warranty.
2: Aap ki apni zuban bolte hain Kia of Brampton in Brampton Auto Mall at 85 Canham Crescent.
3: For best deals, call General Manager Ashu Suri at 905-457-8410.
2: That's 905-457-8410 or visit kiaofbrampton.ca.